0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
2: ਸੁਣ ਮੇਰੇ ਦਿਲ ਦਾ
0: 90.0 ਮੈਗਾ

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ।

0: आइए कुछ अच्छा सुनते हैं। 90.0 मेगाहर्ट्ज पर रेडियो वितस्ता, हम सफर जिंदगी का, अंबाला का अपना रेडियो।
1: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
2: ਸਿਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾਂ ਕਰਾਉਣ ਜੋ
1: ਰੇਡੀਓ ਵਿਤਸਤਾ
2: ਅਸਲੇ ਪੌਣ ਪਟਾਕੇ ਨਹੀਂ ਸੁਣ ਮੇਰੇ ਦਿਲ ਤਾਰਾ ਮੈਨੂੰ
1: 90.0 ਮੈਗਾ

0: ਸਾਰਿਆਂ ਨੂੰ ਮੇਰੀ ਰਾਮ ਰਾਮ। ਹਮ ਸੁਣ ਰਹੇ ਐਫਐਮ 90.0 ਮੇਗਾਹਰਟਜ਼ ਸਪਾ ਰੇਡੀਓ ਵਿਤਸਤਾ ਹਮ ਸਫਰ ਜ਼ਿੰਦਗੀ ਕਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਅਰਥਾਰਾ ਸਵਾਗਤ ਕਰੂੰ ਹੂੰ ਮਾਰੇ ਆਜ ਕੇ ਇਸ ਕਾਰਯਕ੍ਰਮ ਮਾ। ਮਾਰਾ ਆਜ ਕਾ ਕਾਰਯਕ੍ਰਮ ਆ ਹਾਸੀਏ ਪਾ, ਜਿਸ ਮਾ ਹਮ ਬਾਤ ਕਰਾਂਗੇ ਇੱਕ ਮਹਿਲਾ ਤੇ। ਰਾਮ ਰਾਮ ਜੀ।
1: ਰਾਮ ਰਾਮ ਜੀ।
0: ਤੋ ਸਭ ਤੋਂ ਪਹਿਲਾਂ ਆਪਣਾ ਥੋੜਾ ਸਾ ਪਰਿਚਾ ਦਿਓ ਮਾਰੇ ਸਰੋਤਾਵਾਂ ਤੇ।
1: ਮੈਂ ਗਾਉਂ ਲੰਡੇ ਕੀ ਰਹਿਣ ਵਾਲੀ ਹੂੰ, ਰਸਬੀਰ ਕੌਰ ਮੇਰਾ ਨਾਮ ਹੈ, ਕੁਲਵੰਤ ਸਿੰਘ ਮੇਰੇ ਘਰ ਵਾਲੇ ਕਾ ਨਾਮ ਹੈ।
0: ਤੋ ਰਸਬੀਰ ਕੌਰ ਜੀ, ਮੈਂ ਆਪ ਤੇ ਯੂੰ ਪੁੱਛਣਾ ਚਾਹੂੰ ਵੀ ਆਪ ਨੂੰ ਆਪਣੀ ਲਾਈਫ ਮਾ, ਆਪਣੀ ਜ਼ਿੰਦਗੀ ਮਾ ਕਿਨ ਕਿਨ ਸਮੱਸਿਆ ਕਾ ਸਾਹਮਣਾ ਕਰਨਾ ਪੜਿਆ?
1: ਸਾਹਮਣਾ ਤੋ ਇਤਨਾ ਕਰਨਾ ਪੜਿਆ ਵੀ ਖੁਦ ਬਤਾਇਆ ਨਹੀਂ ਜਾਂਦਾ, ਵੈਸੇ ਤੋ ਲੋ ਦਿਲ ਕਰੜਾ ਕਰਕੇ ਬਤਾਉਣਾ ਪੜਾਗਾ। ਮੇਰੇ ਸਾਥ ਬਹੁਤ ਬੁਰੀ ਬਣੀ, ਤੋ ਸਬਸੇ ਪਹਿਲੇ ਤੋ ਮੇਰੇ ਘਰ ਵਾਲੇ ਗੁਜ਼ਰ ਗਏ, ਮੇਰੇ ਬੱਚੇ ਬਿਲਕੁਲ ਛੋਟੇ ਥੇ, ਉਨਕੀ ਪੜ੍ਹਾਈ ਲਿਖਾਈ ਸਭ ਕੁਛ ਉਨਕਾ ਧਿਆਨ ਕਰਿਆ, ਬੱਚੇ ਵਿਆਹੇ ਮੰਗਲਾਏ, ਸਭ ਕੁਛ ਜ਼ਿੰਮੇਵਾਰੀ ਉੱਟੀ ਉਨਕੀ। ਬੇਟੀ ਪੜ੍ਹਾਈ ਬਹੁਤ ਅੱਛੀ, ਪੰਚਕੂਲਾ ਸਰਕਾਰੀ ਜੋਬ ਕਰ ਰਹੀ, ਬੇਟਾ ਇਕੱਲਾ ਥਾ, ਉਹ ਐਕਸਪਾਇਰ ਹੋ ਗਿਆ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ, ਤੋ ਇਸ ਮਾਂ ਆਪ ਨੂੰ ਗਾਉਂ ਵਾਲਿਆਂ ਨੇ ਮਦਦ ਕਰੀ ਔਰ ਆਪਕੇ ਰਿਸ਼ਤੇਦਾਰਾਂ ਨੇ ਕੋਈ ਮਦਦ ਕਰੀ?
1: ਨਹੀਂ ਮੈਮ, ਕੋਈ ਮਦਦ ਨਹੀਂ ਮੇਰੀ ਕਰੀ, ਮੇਰੀ ਸਿਰਫ ਪਰਮਾਤਮਾ ਨਾਲ ਮਦਦ ਕਰੀ। ਵੈਸੇ ਇੱਕ ਸਾਲ ਬੇਟਾ ਐਕਸਪਾਇਰ ਹੋਇਆ, ਨੀਚੇ ਪੜੀ ਰਹੀ ਧਰਤੀ ਪੈ, ਦੇਖਿਆ ਵੀ ਭੁੱਖੇ ਮਰਨੇ ਵਾਲੀ ਬਾਤ ਹੈਗੀ। ਮੈਨੇ ਫਿਰ ਉੱਠੀ, ਮੈਨੇ ਫਿਰ ਆਪਣਾ ਸਾਰਾ ਕਾਰੋਬਾਰ ਸਾਂਭਿਆ।
0: ਤੋ ਮੈਂ ਆਪ ਤੇ ਪੁੱਛਣਾ ਚਾਹੂੰ ਵੀ ਜਿਸ ਤਰ੍ਹਾਂ ਆਪ ਇਕੱਲੀ ਮਹਿਲਾ ਸੀ, ਤੋ ਆਪਨੇ ਆਪਣਾ ਘਰ ਚਲਾਉਣੇ ਵਾਸਤਾ ਕਿਆ ਕੰਮ ਕਰਿਆ?
1: ਬਸ ਇਹੀ ਥਾ ਮੈਮ, ਡੰਗਰ ਰੱਖ ਰਹੀ 5-7, ਘੀ ਦੁੱਧ ਵੇਚਿਆ, ਆਪਣੇ ਬੱਚੋਂ ਕੇ ਪਾਲਣ ਪੋਸ਼ਣ ਕਰੇ, ਪੜ੍ਹਾਈ ਲਿਖਾਈ ਕਰਵਾਈ ਉਨਕੀ, ਅੱਛੇ ਸਕੂਲੋਂ ਮੈਂ ਬੱਚੇ ਪੋਤਾ ਪੋਤੀ ਅੱਛੇ ਸਕੂਲੋਂ ਮੈਂ ਪਾਏ ਹੋਏ ਆ। ਖੇਤੀ ਕਰ ਰਹੀ ਆਪਣੀ, ਕੁਛ ਠੇਕੇ ਪੈ ਦੀ ਹੋਈ ਆ, ਕੁਛ ਆਪਣੇ ਆਪ ਤੇ ਖੁਦ ਕਰ ਰਹੀ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਖੇਤੀ ਵੀ ਕਰੀ ਆਪਨੇ, ਤੋ ਖੇਤੀ ਮਾਂ ਆਪ ਨੂੰ ਕਿਆ ਕਿਆ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ?
1: ਬਸ ਸਮੱਸਿਆ ਤਾਂ ਮੈਮ ਇਹੀ ਹੈ ਵੀ ਆਪਣੇ ਮਤਲਬ ਕੋਈ ਪਾਣੀ ਕੀ ਦਿੱਕਤਾਂ ਹੋਈ ਤੇ ਨਹੀਂ ਹੋਈ, ਪਾਣੀ ਬਹੁਤ ਆਏ, ਫਸਲਾਂ ਖਰਾਬ ਹੋਈ, ਜ਼ਿਮੀਦਾਰ ਉਹਨਾਂ ਖਰਾਬ ਕਰਦੀ, ਖੁਦ ਪਾਣੀ ਤੋੜ ਤੋੜ ਕੇ। ਮੈਂ ਇਕੱਲੀ ਔਰਤ, ਇਹ ਮੇਰੇ ਦੇਵਰ ਕਾ ਲੜਕਾ, ਇਹ ਮੇਰੇ ਸਾਥ ਮੇ ਥਾ, ਮੈਂ ਇਕੱਲੀ ਸਾਹਮਣਾ ਕਰਿਆ ਆਪਣੇ ਆਪ, ਚਾਰ ਗੋਇਓ ਕੇ ਆਦਮੀਓ ਕੇ ਸਾਥ।
0: ਬਹੁਤ ਹੀ ਬੜੀਆ ਬਾਤ, ਬਹੁਤ ਹੀ ਬੜੀਆ ਮਿਸਾਲ ਆਪ ਗੋ ਵਾਸਤਾ। ਤੋ ਆਪ ਨੂੰ ਖੇਤੀ ਕੀ ਜਾਣਕਾਰੀ ਸ਼ੁਰੂ ਮਾ ਐ ਥੀ ਜਾਂ ਖੇਤੀ ਕਰਨੇ ਕੇ ਸਾਥ ਸਾਥ ਆਈ?
1: ਐ ਥੀ ਜੀ, ਮਤਲਬ ਕੁਛ ਜਹਾਂ ਕਿ ਮੈਂ ਬੇਟੀ ਹੂੰ, ਵਹਾਂ ਵੀ ਥੋੜਾ ਆਪਣੇ ਭਾਈਓ ਕੇ ਸਾਥ ਮੈਂ ਗਿੱਲੋ ਲਗੀ ਰਹੂੰ ਤੀ, ਤੋ ਫਿਰ ਯਹਾਂ ਪੇ ਸਮੱਸਿਆ ਇਤਨੀ ਆਈ ਹੈ ਮੰਨੇ, ਫਿਰ ਯਹਾਂ ਮੈਨੇ ਯਹੀ ਬਾਤ ਸੋਚੀ ਵੀ ਐਸੇ ਤੋ ਪੂਰਾ ਨਹੀਂ ਪਟਾਗਾ, ਕੁਛ ਖੁਦ ਆਪਣੇ ਆਪ ਤੇ ਕਰੂੰਗੀ, ਤੋ ਫਿਰ ਉਸਕੀ ਵਜ੍ਹਾ ਤੇ ਮੈਂ ਕੁਛ ਉੱਪਰ ਉਠੂੰਗੀ। ਤੋ ਮੰਨਾ ਆਪਣੇ ਆਪ ਹੀ ਖੁਦ ਥੀ, ਕੁਛ ਤਰੀਕਾ ਥਾ, ਕੁਛ ਅੰਦਰ ਹੈ ਗਿੱਲੋ ਗਿੱਲੋ ਕਰਦੀ ਰਹੀ।
0: ਤੋ ਆਪਨੇ ਬਤਾਇਆ ਵੀ ਜਿਸ ਤਰ੍ਹਾਂ ਆਪਕੇ ਭਾਈ ਪਿੱਛਾ ਖੇਤੀ ਕਰੇ ਕਰਾਂਦੇ ਹਨਾ, ਤੋ ਆਪ ਉਨਕੇ ਸਾਥ ਪਹਿਲਾਂ ਖੇਤੀ ਕਰਨੇ ਵਾਸਤੇ ਖੇਤਾਂ ਮਾ ਜਹਾਂ ਤੇ ਅਰ ਥੋੜੀ ਆਪਨੇ ਨੌਲੇਜ ਕਹਾਂ ਤੇ ਲਈ ਫਿਰ ਉਨ ਪਤੇ?
1: ਬਸ ਉਹਨੇ ਕੇ ਪਾਸ ਹੀ ਖੇਤਾਂ ਮਾ ਗਿੱਲੋ ਚਲੀ ਜਾਊਂ ਤੀ, ਜਿਸ ਤਰ੍ਹਾਂ ਕੁਛ ਥੀ ਨੌਲੇਜ ਵੀ ਐਸੇ ਐਸੇ ਕੁਛ ਕੰਮ ਕਰਾਂ, ਜਿਸ ਤਰ੍ਹਾਂ ਮਾਲੇ ਡੰਗਰ ਬੱਛੇ ਕਾ ਕਰੂੰ, ਮੈਨੂੰ ਕਭੀ ਆਪਣੀ ਹਿੰਮਤ ਨਹੀਂ ਆ ਰਹੀ, ਮੈਂ ਮਤਲਬ ਲੱਗਦੀ ਰਹੀ ਸਾਰਾ ਕੰਮ ਖੁਦ ਮੈਂ ਆਪਣੇ ਆਪ ਹੀ ਕਰਦੀ ਰਹੀ।
0: ਤੋ ਖੇਤੀ ਕੀ ਬਾਤ ਆਪਨੇ ਬਤਾਈ ਵੀ ਆਪ ਖੇਤੀ ਕਰਾਂ ਤੇ ਜੋ ਫਸਲ ਤੀ ਵਾ ਖੇਤ ਮਾ ਉਗ ਜਾਤੀ ਤੋ ਉਸਨੂੰ ਬੇਚਣੇ ਵਾਸਤਾ ਬਾਹਰ ਮੰਡੀਆਂ ਮਾ ਜਾਣਾ ਪੜਾ ਤਾ, ਤੋ ਉਸ ਵਾਸਤਾ ਫਿਰ ਆਪਨੇ ਕਿਆ ਕਰਿਆ, ਆਪਣੀ ਫਸਲ ਮੰਡੀ ਮਾ ਕਿਸ ਤਰ੍ਹਾਂ ਲੈ ਕੇ ਗਏ ਆਪ ਬੇਚਣੇ?
1: ਬਸ ਇਹੀ ਮੈਮ, ਕਰਾਏ ਕਾ ਬੰਦਾ ਦੇਖਿਆ, ਟਰੈਕਟਰ ਪੈਟ ਬਾਹਰ ਤੇ ਠੁਆਈ, ਉਸਕੀ ਦੇਖਾ ਵਾਲੀ ਕਰੀ, ਫਿਰ ਕਰਾਈ ਤੇ ਲੈ ਲਈ ਬਾਹਰ ਵਾ ਬਕਵਾਈ, ਇਸ ਤਰ੍ਹਾਂ ਮਤਲਬ ਐਸੇ ਕੰਮ ਚਲਾਇਆ ਆਪਣਾ।
0: ਤੋ ਆਪਨੇ ਬਤਾਇਆ ਵੀ ਮੈਨੂੰ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ, ਤੋ ਆਪ ਚਲਦੀ ਰਹੀ ਆਪ ਨੂੰ ਉਹ ਸਾਹਸ ਕਹਾਂ ਤੇ ਮਿਲਿਆ, ਆਪਨੇ ਕਿਸ ਨੂੰ ਦੇਖ ਕੇ ਸਿੱਖਿਆ ਵੀ ਹਾਂ ਮੈਨੂੰ ਰੁਕਣਾ ਨੀ, ਮੈਨੂੰ ਤਾਂ ਅੱਗਾ ਬੜਨਾ?
1: ਬਸ ਮੈਂ ਆਪਣੇ ਘਰ ਕੀ ਮੈਮ ਕਮਜ਼ੋਰੀ ਕਰਕੇ ਮਤਲਬ ਇਹ ਸੋਚਿਆ ਨਾ ਮੈਨੇ ਵੀ ਮਤਲਬ ਅੱਗੇ ਬੱਚੋਂ ਕੇ ਪਾਲਣ ਪੋਸ਼ਣ ਕੈਸੇ ਕਰੂੰਗੀ, ਕਿਸ ਤਰ੍ਹਾਂ ਕਰੂੰਗੀ, ਮੈਨੇ ਖੁਦ ਹੀ ਸੋਚਿਆ ਇਹ ਵੀ ਕਰੂੰਗੀ ਤੋ ਮਤਲਬ ਕਹਾਂ ਪੈਸਾ ਹੱਥ ਮੇ ਆਏਗਾ, ਬੱਚੋਂ ਕੇ ਪਾਲਣ ਪੋਸ਼ਣ ਹੋਵਾਂਗੇ, ਪੜ੍ਹਾਈਆਂ ਲਿਖਾਈਆਂ ਹੋਵਾਂਗੀ, ਤੋ ਦੇਖੋ ਹੋਰ ਤੋਂ ਕੋਈ ਨਹੀਂ ਦੇ ਸਕਦਾ, ਤੋ ਆਪਣੇ ਘਰ ਸੇ ਹੀ ਮਿਲਾਗਾ ਜੋ ਵੀ ਮਿਲਾਗਾ, ਮੈਨੇ ਖੁਦ ਹੀ ਆਪਣੇ ਆਪ ਤੇ ਇਹ ਬਾਤ ਸੋਚੀ।
0: ਤੋ ਆਪ ਨੂੰ ਆਪਣੀ ਲਾਈਫ ਮਾ ਆਪਣੀ ਜ਼ਿੰਦਗੀ ਕਾ ਕੋਈ ਐਸਾ ਕਿੱਸਾ ਯਾਦ ਹੋ ਜਦ ਯੂੰ ਲਗਿਓ ਵੀ ਆਸ ਇਬ ਤੋ ਜ਼ਿੰਦਗੀ ਰੁਕ ਗਈ, ਬਸ ਇਬ ਨਹੀਂ ਅੱਗਾ ਬੜ ਸਕਦੀ, ਲੇਕਿਨ ਫਿਰ ਆਪਕੇ ਅੰਦਰ ਇੱਕ ਹਿੰਮਤ ਆਈ ਹੋ ਵੀ ਨਹੀਂ ਨਹੀਂ ਅੱਗਾ ਤੋਂ ਬੜਨਾ ਪੜਾਗਾ, ਕੋਈ ਐਸੀ ਜ਼ਿੰਦਗੀ ਮਾ ਕੋਈ ਘਟਨਾ ਘਟੀ ਹੋ ਜੋ ਇਬ ਤੱਕ ਹੀ ਬਹੁਤ ਯਾਦ ਆਵਾ ਔਰ ਉਸਨੂੰ ਯਾਦ ਕਰਕੇ ਹੀ ਆਪ ਆਜ ਯਹਾਂ ਤੱਕ ਪਹੁੰਚੇ?
1: ਬਸ ਘਟਨਾ ਤਾਂ ਮੈਮ ਇਹੀ ਥੀ ਵੀ ਘਰ ਵਾਲਾ ਥਾ, उन्होंने नहीं अपना कोई सोचा इस बात के बारे में, बेटा था उन्होंने सोचा इस बात के बारे में। फिर मैंने तो ये सोचा ना भी मान ले अब तो करना पड़ेगा ना ये काम, अब तो बिल्कुल खानी खत्म ही होगी, तो रहे ही कुछ नहीं है पल्ला। तो मान ले ऐसे ही मैं मतलब नीचे से आज यहाँ लग पहुंची मैं खुद अपनी हिम्मत से।
0: बहुत ही बढ़िया। तो जोन सी मारी आज की महिलाएं, कई महिलाएं ऐसी हैं जो स्त्री अपनी जिंदगी नु

ਤੁਸੀ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ ਸੁਣ
0: ਮੇਰੇ ਦਿਲਦਾਰਾ ਮੈਨੂੰ 90.0 ਮੈਗਾ